打打的呀，得得呀，得得呀。ਗੇਂਦ ਤੇ ਗੇਂਦ ਗਿਦੀ ਯਮੁਨਾ ਵਿੱਚ ਨਿੱਤ ਕਿਉ ਤਹਨਾ ਦਨ ਤਈਆ ਕੋਪ ਕੇ ਇੰਦ ਚੜੋ ਬਿਜ ਉਪਰ ਦੋ ਕੀ ਕਰਤ ਸਭ ਹਾ ਹਾ ਦਈਆ ਦਾਇ ਉਠਾਇ ਲਿਓ ਗਿਰ ਨਕ ਪਰ ਬੰਸ ਬਜਾਵਤ ਦੇਨ ਚਨਈਆ ਜੱਗੇ ਮੋਹਨ ਮਨ ਮੇ ਮਾਏ ਨਿੱਤ ਕਰਤ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ।